0: ਸਾਰੀ ਭਾਉ ਲੌਖੇ ਗਨਾ
1: ਮੈਕਾਮਬਮ ਬੋਲਾਈ ਖੋਂਥੋਕਤਾ ਖੋਂਜੋਮ ਪਰਬਤਾ ਵਿਖਰੇ ਮਤਾਂਗਨਾ ਭੈਗਚੰਦ੍ਰਨ ਤੇਖਾਉਦਾ ਲਾਂਜੇਨਬਗਿ ਮਤਾਂਗ ਮਯਾਮਦ ਥਵਮ ਸੰਦੋਕਤਨ ਤਹਾਂਜਰਿਬਸਿ ਆਕਸਬਨਿ ਸਿਲਚਡਗਿਨਿ ਮਥੰਗਿ ਖੁਦੋਲ ਡਮੂਲੋ ਬਿਰਸਿ ਖੁੰਦ੍ਰਾਕਪਮ ਮੋਲਿਨਾਨ ਸਕਪ ਮਤਮਿ ਸੈ ਸੈਰੇਂਗਬ ਮੁਤੁਆ ਤੋਂਬਾ